0: ਉਤਰੇ ਰੂ ਆਵਾ ਸੁ ਕੋ ਨੇ ਕੱਲਾ ਬੁਲਾਇ ਬਾਪੂਸਾ ਆਏ ਕੋ ਨੇ ਤੇ ਉਹ ਮਾ ਪੀ ਉਹ ਰੇ ਆ ਮਾ ਬਾਇਆ ਨਾ ਕੋ ਸਿਕੇ ਕੋ ਰੋ ਸਿਕੇ ਉਹ ਚਾਰੋ ਵਰੇ ਬਾਇ ਮੇ ਬੀ ਨੋ ਦੋ ਆ ਉਹ ਬਾਉ ਸੁ ਕੋ ਆਂ ਜੀ ਆ ਯੀ ਰੂ ਆਵਾ ਸੁ ਕੋ ਨੇ ਆ
1: ਅਲਾਫੀਆ ਮਾ ਬਾ ਨੋ ਸੋਕਾ
2: ਮਸ਼ੂਰ ਹਾ ਗੋਵੇ ਗੰਜੀ
1: ana gawa gyo masura
2: abado
1: to yawa
2: nam bahut se rungi ay to lagi se ka ho wala ke ko
1: sona lagi se rungi ya
2: o
1: sarai ko to sarai ko yawa sase sase ara masura ne ma ga mu ka pe ahun so
2: nan ga ni
1: yawa ko se he Rando. Alafia. Sagun ho se ama banu suka.
3: Amadu hani nandi.
1: Ana yin agi wa madu.
3: Opa do bangba.
1: Yawa ka hon yer bunuko.
3: Na wala do.